0: ਉਹਨੇ ਸੇਨਿੰਗੇ ਹਸਨੇ ਤੰਦੇ ਦੀ ਦੇ ਸੇਰ ਸਮਝੂ ਸੰਗ ਮਸਰੋ
1: ਤੇ ਦੇ ਸੇ ਹੋਇਆ ਮਾਰੀ ਰੰਗੇ ਕੁਨੀ ਛੇ ਤਰਬਾ